0: ਸਰੀਰ ਦੇਸ਼ ਕੇ ਸੁਤੰਤਰਤਾ ਸੈਨਾਨੀਆਂ ਕੀ ਔਰ ਕਿਸ ਕਿਸ ਨੇ ਦੇਸ਼ ਮੇ ਕਿਸ ਤਰ੍ਹਾਂ ਆਪਣਾ ਯੋਗਦਾਨ ਦਿਆ। ਤੋ ਇੱਕ ਐਸਾ ਮਹਾਨ ਆਤਮਾ ਹਮਾਰੇ ਬੀਚ ਮੇ ਹੈ ਜਿਸ ਨੇ ਵਿਸ਼ਵ ਭਾਰਤੀ ਵਿਸ਼ਵਵਿਦਿਆਲਯ ਸੰਤ ਨਿਕੇਤਨ ਇਨਕੀ ਸਥਾਪਨਾ ਕੀ ਬਾਤ ਆਈ ਔਰ ਜੋ ਇੱਕ ਬਹੁਤ ਬੜੇ ਕਵੀ ਲੇਖਕ ਸੰਗੀਤਕਾਰ ਚਿੱਤਰਕਾਰ ਹੈ ਜਿਨਕੀ ਰਚਨਾ ਸਭ ਜਾਣਤੇ ਹੈ ਗੀਤਾਂਜਲੀ ਉਸਕੇ ਲਈ ਉਨਕੋ ਨੋਬਲ ਪੁਰਸਕਾਰ ਵੀ ਮਿਲਿਆ। ਯਾਨੀ ਆਮ ਬਾਤ ਕਰ ਰਹੇ ਹੈ ਆਜ ਰਵਿੰਦਰ ਨਾਥ ਟੈਗੋਰ ਕੀ। ਹਾਲਾਂਕਿ ਉਨਕੀ ਜਯੰਤੀ ਕੋ ਥੋੜਾ ਵਿਵਾਦ ਹੈ ਕੁਛ ਤੋਂ ਕਹਿ ਕੇ ਵੀ 7 ਮਈ ਹੈ ਕੁਛ ਕਹਿ 9 ਮਈ ਹੈ। ਵਿਵਾਦ ਵੀ ਕਿ ਹੈ ਕਿ ਅੰਗਰੇਜ਼ੀ ਕੈਲੰਡਰ ਦੇਖਿਆ ਤੋ ਉਨਕਾ ਜਨਮ 7 ਮਈ ਕਾ ਰਹੇਗਾ 7 ਮਈ 1861 ਕਾ ਔਰ ਜੋ ਬੰਗਾਲੀ ਕੈਲੰਡਰ ਦੇਖੇ ਤੋ ਯਹ ਜੋ ਹੈ 25 ਵੈਸਾਖੀ 9 ਮਈ ਕੋ ਮਾਨਿਆ ਗਿਆ ਹੈ। ਗੁਰਦੇਵ ਕੇ ਨਾਮ ਸੇ ਪ੍ਰਸਿੱਧ ਰਹੇ ਹੈ ਯੇ ਔਰ ਇਨਕੋ ਨੋਬਲ ਪੁਰਸਕਾਰ ਮਿਲਿਆ ਔਰ ਪਹਿਲੇ ਏਸ਼ੀਆਈ ਥੇ ਜਿਨਕੋ ਯੇ ਨੋਬਲ ਪੁਰਸਕਾਰ ਮਿਲਿਆ ਥਾ। ਇਨਕੇ ਜੋ ਮੁਖ ਬਾਤ ਕਰਾਂ ਕਿ ਕਿ ਪੱਛਮ ਬੰਗਾਲ ਔਰ ਬੰਗਾਲੀ ਕੈਲੰਡਰ ਮੈਂ ਜੋ ਹੈ ਇਨਕੋ 9 ਮਈ ਕੋ ਇਨਕਾ ਜੋ ਹੈ 9 ਮਈ 2026 ਕੋ ਇਨਕੀ ਜਯੰਤੀ ਆਈ ਹੈ ਉਹ ਤੋ 7 ਮਈ ਕੋ ਇਨਕੀ ਜਯੰਤੀ ਮਨਾਈ ਜਾਂਦੀ। ਜਹਾਂ ਤੱਕ ਇਨਕੇ ਮਹੱਤਵ ਕਾ ਸਵਾਲ ਹੈ ਇਨਕੇ ਸਾਹਿਤਿਕ ਕਾਰਯ ਹੈ ਜਿਸੇ ਸਭ ਤੋਂ ਬੜਾ ਜੋ ਇਨਕਾ ਯੋਗਦਾਨ ਹੈ ਉਹ ਆਪ ਸਭ ਜਾਣਦੇ ਹੋਗੇ। ਬੱਚੇ ਬੱਚੇ ਕੀ ਜ਼ੁਬਾਨ ਪਰ ਗੀਤ ਦੇਸ਼ ਭਗਤੀ ਕਾ ਉਹ ਗੀਤ ਜਿਸ ਗੀਤ ਨੇ ਗੁਣਗਾਣ ਖਾਤਰ ਪੂਰੇ ਵਿਸ਼ਵ ਮੈਂ ਹਰ ਭਾਰਤੀ ਸਨਮਾਨ ਸੇ ਖੜਾ ਹੋ ਜਾਏ ਉਹ ਗੀਤ ਜਿਸਨੇ ਰਾਸ਼ਟਰ ਗਾਨ ਕਾ ਦਰਜਾ ਲਿਆ ਉਸਕੇ ਰਚਿਤਾ ਯਾਨੀ ਜਨਗਣ ਮਨ ਕੇ ਰਚਿਤਾ ਔਰ ਬੰਗਲਾ ਦੇਸ਼ ਕਾ ਅਮਰ ਸੁਨਾਰ ਬੰਗਲਾ ਕਾ ਸਨਮਾਨ ਨੇ ਜੋ ਬਣਾਇਆ ਜਾਏ ਤੋ ਜਨਗਣ ਮਨ ਕੇ ਰਚਿਤਾ ਜੋ ਹੈ ਗੁਰੂਦੇਵ ਰਵਿੰਦਰ ਨਾਥ ਟੈਗੋਰ। ਜਾਂ ਉਤਸਵ ਕੀ ਬਾਤ ਹੈ ਤਾਂ ਸ਼ਾਂਤੀ ਨਿਕੇਤਨ ਯਾਨੀ ਜਿਹਨੂੰ ਆਪ ਵਿਸ਼ਵ ਭਾਰਤੀ ਵਿਸ਼ਵਵਿਦਿਆਲਯ ਕਹਿੰਦੇ ਹੈ ਔਰ ਬੰਗਾਲ ਕੇ ਭਿੰਨ ਭਿੰਨ ਹਿੱਸੋ ਮੇ ਕਵੀ ਪ੍ਰਣਾਮ ਰਵਿੰਦਰ ਸੰਗੀਤ ਨਾਟਕ ਨ੍ਰਿਤਯ ਕਾ ਆਯੋਜਨ ਕੀਆ ਜਾਏ। ਤੋ ਆਜ ਉਨ ਮਹਾਨ ਸੰਗੀਤਕਾਰ ਕਵੀ ਲੇਖਕ ਗੀਤਕਾਰ ਚਿੱਤਰਕਾਰ ਜੋ ਹੈ ਉਨਕੋ ਹਮ ਦਿਲ ਸੇ ਜੋ ਹੈ ਪ੍ਰਣਾਮ ਕਰਦੇ ਹੈਂ।
1: QR कोड स्कैन करो 5000 का कैशबैक पाओ वाह दिल बन गया
2: फसा। UPI पिन एंट्रिंग सिर्फ पैसे भेजने के लिए है।
3: RBI कहता है
2: जानकार बनिए सतर्क रहिए।

ਮਾਰੇ ਵੀਰ ਮਹਾਨ ਮਰ ਦੇਸ ਮਾਂ, ਇਸ ਦੇਸ਼ ਵਾਸਤੇ ਮਾਰੇ ਵੀਰਾਂ ਨਾ ਕਰਦੇ ਜੇ ਜਾਨ ਛਾਵਰ। ਮਿਤ ਵਾਸੀ ਹੈ ਕਿ ਜੋ ਮਾਰੇ ਦੇਸ਼ ਕੇ ਵੀਰ ਥੇ, ਸਵਤੰਤਰਤਾ ਸੈਨਾਨੀ ਥੇ, ਜਾਂ ਸੈਨਿਕ ਹੈ ਜੋ ਅਬ ਵੀ ਦੇਸ਼ ਵਾਸਤੇ ਲੜ ਰਹੇ, ਉਹ ਬੇਧੜਕ ਹੋ ਕਰ ਗਿਆ ਮਾਰੇ ਵਾਸਤੇ ਆਪਣੀ ਜਾਨ ਛਾਵਰ ਕਰਦੇ ਹੈ। ਔਰ ਹਮ ਕਿਆ ਉਸ ਜਾਨ ਕੀ ਕੀਮਤ ਸਮਝੇ? ਕਿਆ ਹਮ ਆਜ ਵੀ ਉਸ ਜਾਤੀ ਕੀ ਲੜਾਈ ਮੈਂ, ਧਰਮ ਕੀ ਲੜਾਈ ਮੈਂ, ਅਨੈਤਿਕ ਕਾਰਿਆਂ ਮੈਂ ਹੈ, ਅਸਮਾਜਿਕ ਕਾਰਿਆਂ ਮੈਂ ਹੈ? ਕਿਆ ਹਮ ਐਸਾ ਕੁਛ ਕਾਮ ਕਰ ਰਹੇ ਹੈ ਕਿ ਮਾਰੇ ਉਸ ਕਾਮ ਤੇ ਸਮਾਜ ਕਾ, ਘਰ ਕਾ, ਦੇਸ਼ ਕਾ ਨਾਮ ਰੋਸ਼ਨ ਹੋ? ਕਿਆ ਮਾਰਾ ਧਿਆਨ ਉਧਰ ਹੈ? ਜਬ ਆਜ ਵੀ ਸੰਕੁਚਿਤ ਵਿਚਾਰਧਾਰਾ ਮੈਂ ਹੈ, ਹਮ ਬਾਤ ਬਾਤ ਪਰ ਜਾਤੀ ਕੀ ਲੜਾਈ ਕਰਾਂ, ਹਮ ਬਾਤ ਬਾਤ ਪਰ ਜਾਤੀ ਕੇ ਉਦਾਹਰਣ ਦੇ, ਹਮ ਬਾਤ ਬਾਤ ਪਰ ਜਾਤੀ ਕੇ ਤਾਨੇ ਦੇ, ਜਾਂ ਧਰਮ ਕੇ ਤਾਨੇ ਦੇ, ਤੋ ਕੀ ਫਾਇਦਾ ਹੈ ਉਨਕੀ ਜਾਨ ਕੁਰਬਾਨ ਕਰਨ ਕਾ? ਲੇਕਿਨ ਦੁਰਭਾਗਯ ਕੀ ਬਾਤ ਹੈ ਕਿ ਆਜ ਐਸੇ ਕੁਛ ਸੰਗਠਨ ਬਣ ਗਏ, ਐਸੇ ਕੁਛ ਸਮਾਜਿਕ ਤੱਤਾਂ ਦਾ ਗੁੱਟ ਬਣ ਗਿਆ, ਇਹ ਗੁੱਟ ਬਣ ਗਿਆ ਕਿ ਉਹ ਹਰ ਬਾਤ ਨੇ ਜਾਤੀ ਰੰਗ ਦੇਣ ਦੀ ਕੋਸ਼ਿਸ਼ ਕਰੇ, ਹਰ ਬਾਤ ਮੈਂ ਧਰਮ ਕਰਨ ਦੇਣ ਦੀ ਕੋਸ਼ਿਸ਼ ਕਰੇ, ਹਰ ਬਾਤ ਮੈਂ ਉਹ ਜੀ ਢੂੰਡੇ ਕਿ ਕਿਸ ਤਰ੍ਹਾਂ ਇਸ ਬਾਤ ਨੇ ਜਾਤੀ ਮੈਂ ਬਦਲ ਕੇ ਸਭ ਭਾਰਤ ਮੈਂ ਅਸ਼ਾਂਤੀ ਫੈਲਾਇਆ ਜਾ ਰਿਹਾ ਹੈ। ਕੁਛ ਤੋਂ ਵਿਦੇਸ਼ੀ ਪ੍ਰਯੋਜਿਤ ਹੈ, ਉਹ ਤਾਂ ਬਚਣਾ ਹੈ, ਉਨਕਾ ਸਾਥ ਦੇਣਾ ਸਮਝਦਾਰੀ ਤੇ ਇਸ ਦੇਸ਼ ਕੋ ਆਪਣੇ ਵਿਕਾਸ ਮੈਂ ਆਪਣੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਣੀ ਹੈ, ਬਚਣਾ ਪੜਾ ਉਹਨੇ ਸਮਾਜਿਕ ਤੱਤਵਾਂ ਦਾ, ਔਰ ਬਚਣਾ ਨਹੀਂ ਹੈ ਉਨਕਾ ਸਬਕ ਵੀ ਸਿਖਾਉਣਾ ਹੈ, ਉਨਕੋ ਮੂੰਹ ਤੋਂ ਜਵਾਬ ਵੀ ਦੇਣਾ ਹੈ। ਨਹੀਂ ਤੋ ਹਮ ਖਾਲੀ ਬਚ ਬਚ ਕਰੇ ਔਰ ਉਨਕੇ ਹੌਸਲੇ ਬੜਤੇ ਗਏ ਤਾਂ ਫਿਰ ਵੋ ਇਸ ਦੇਸ਼ ਕਾ ਫਿਰ ਅਟਕਾ ਫਿਰ ਵੀ ਹਾਲ ਕਰ ਸਕੇ। ਹਾਲਾਂਕਿ ਇਤਨੀ ਹਿੰਮਤ ਤਾਂ ਕੋਈ ਨਹੀਂ ਸੀਗੀ, ਲੇਕਿਨ ਛੋਟਾ ਨੁਕਸਾਨ ਕਦ ਬੜਾ ਨੁਕਸਾਨ ਮੈਂ ਬਦਲ ਜਾਏ, ਇਸ ਕਾ ਵੀ ਕੀ ਪਤਾ ਚੱਲ ਹੈ? ਮਾਰੇ ਦੇਸ਼ ਕੇ ਜਵਾਨ ਤੋਂ ਜਾਨ ਦੇ ਗਏ, ਆਜ ਵੀ ਸੀਮਾ ਪਰ ਜਾਨ ਦੇ ਰਹੇ, ਆਜ ਵੀ ਸੁਰੱਖਿਆ ਕਰਮੀ ਮਾਰੇ ਵਾਸਤੇ ਤਿਆਰ ਖੜੇ ਹੈ ਕਿ ਹਮ ਇਤਨਾ ਨਹੀਂ ਕਰ ਸਕਦੇ ਕਿ ਜੋ ਵੀ ਨਿਰਣੇ ਲੈ, ਜੋ ਬਾਤ ਕਰ ਸਮਝਦਾਰੀ ਕੇ ਲਈ, ਦੇਸ਼ ਵਾਸਤੇ ਲੈ, ਸ਼ਾਂਤੀ ਵਾਸਤੇ ਲੈ, ਵਿਕਾਸ ਵਾਸਤੇ ਲੈ। ਤੋ ਉਮੀਦ ਹੈ ਆਪ ਇਨ ਸਭ ਬਾਤ ਦਾ ਧਿਆਨ ਰੱਖ ਕੇ ਹਮ ਦੇਸ਼ ਕੇ ਵੀਰਾਂ ਕੀ ਕੁਰਬਾਨੀ ਸਾਰਥਕ ਸਿੱਧ ਕਰੇਂਗੇ। ਅਬ ਆਪਣੇ ਬਤਾ ਦੇ ਕਿ ਜੋ ਸਾਥੀ ਇਤਵਾਰ ਕਾ ਕਾਰਕ੍ਰਮ ਸੁਣਨਾ ਚਾਹੇ, ਉਸਨੇ 6 ਵਜੇ ਤੱਕ ਆਪਣੇ ਸੰਦੇਸ਼ ਭੇਜਣੇ ਹੈ, ਥੇ ਸੰਦੇਸ਼ ਬਾਰੇ ਗੀਤ, ਤੋ ਜੋ ਤਬ ਜਾ ਕੇ ਜੋ ਆਪਕੇ ਸੰਦੇਸ਼ ਮੇਰੇ ਪਾਸ ਸ਼ਾਮਿਲ ਹੋ ਹੈ, ਗਣੇ ਤਾਂ ਗਣੇ ਆਪ ਸੁਰੱਖਿਆ ਤੱਕ ਸ਼ਾਮਿਲ ਕਰ ਲਓ, ਲੇਕਿਨ ਸੁਰੱਖਿਆ ਵੀ ਅਗਰ ਸ਼ਾਮਿਲ ਕਰੋਗੇ ਤੋ ਆਪਕੀ ਪਸੰਦ ਕੇ ਰਾਗਣੀ ਭਜਨ ਫਿਰ ਸ਼ਾਮਿਲ ਕਰਨਾ ਮੁਸ਼ਕਲ ਹੋ ਜਾਏਗਾ, ਅਤੇ ਹਮਾਰੇ ਸਮੇਂ ਲੱਗਿਆ ਨਿਕਾਲਣੀ ਪੜੇਗੀ ਬਾਈ। ਇਸ ਤਰ੍ਹਾਂ ਹੀ ਜੋ ਮੰਗਲਵਾਰ ਦੇ ਸਾਥੀ ਆਪਣੇ ਸੰਦੇਸ਼ ਆਪਣੇ ਜੋ ਸੁਝਾਵ ਹੈ, ਸ਼ਿਕਾਇਤ ਹੈ, ਪ੍ਰਸ਼ੰਸਾ ਹੈ, ਕੁਛ ਵੀ ਹੈ ਉਹ ਕਹਿਣਾ ਚਾਹੇ ਤਾਂ ਉਸਨੇ ਵੀ ਮੰਗਲਵਾਰ ਨੇ 6 ਵਜੇ ਤੱਕ ਆਪਣਾ ਸੰਦੇਸ਼ ਭੇਜਣਾ ਚਾਹੀਏ। ਔਰ ਹਮ ਆਪਕੇ ਸੰਦੇਸ਼ ਕੀ ਬਾਟ ਦੇਖਾਂ, ਜ਼ਮੀ ਮੀਂਹ ਕਿਤਨੀ ਬਾਟ ਦੇਖਾਂ, ਜਿਸ ਤਰ੍ਹਾਂ ਤੇ ਸਹੀ ਗੋਖੜੀ ਪਾਣੀ ਕੀ ਬਾਟ ਦੇਖਾਂ, ਇੰਨੀ ਬਾਟ ਦੇਖਾਂ ਮੈਂ ਆਪਕੀ, ਕਿਉਂਕਿ ਹਮ ਜੋ ਮਾਨਦੇ ਸੰਦੇਸ਼ ਹੈ ਮੈਂ ਆਪ ਸਾਕਸ਼ਾਤ ਮੇਰੇ ਸਾਹਮਣੇ ਹੈ, ਤੋ ਸੰਦੇਸ਼ ਲਿਖੀਓ ਔਰ ਬਾਈ ਆਪ ਸੰਦੇਹ ਕਰਕੇ ਸ਼ਾਮਿਲ ਕਰਾਂਗੇ, ਬਾਤ ਕਰ ਲੈਤੇ ਘੜੀ ਕਰ ਚੱਲਣਾ ਪੜੇਗਾ। ਤੋ ਇਸਕੇ ਗੱਲ ਆਜ ਕਾ ਗ੍ਰਾਮ ਸੰਸਾਰ ਕਾਰਕ੍ਰਮ ਸਮਾਪਤ, ਕਾਰਕ੍ਰਮ ਕੇ ਸਭੀ ਸੁਣਾਨੇ ਕੇ ਦਾਰੇ ਕੀ ਰਾਮ ਰਾਮ।